0: प्लस।
1: जी जनाब, अदर प्रोडक्ट्स की तरह जिस तरह आप लोग एतमाद कर रहे हैं केसन की इस प्रोडक्ट जो कि आपके जिस्म की कमजोरियों को खत्म करने वाली है, ठीक है जनाब, बड़ों के लिए, बुजुर्गों के लिए, खवातीन के लिए, नौजवान लड़कियों के लिए, आपके मैसेजेस हमारे साथ आना शुरू हो गए हैं। सलाम डियर ब्रो, सलाम टू ऑल जी, सलाम टू ऑल लिसनर्स। अल्लाह पाक को जान देनी है कि आपका तमाम प्रोडक्ट्स का बेहतरीन रिजल्ट है, ये हल्फन कह रहे हैं, ठीक है जनाब, जो भी भाई हैं, कि अल्लाह पाक को जान देनी है आपके तमाम प्रोडक्ट्स के बेहतरीन रिजल्ट है। और ताकत प्लस में जो अज्जा शामिल हैं इनकी तो क्या ही बात है, ये कमजोर लोगों के लिए अक्सीर आजम है। मैं मेडिसिन का बड़ा बहुत अच्छी बारे में बहुत अच्छी तरह जानता हूँ, ये आपका कमाल है, कमाल का फार्मूला है। डियर माशाल्लाह, जजाकल्ला, योर लवर नजर हसन। ये मेडिकल मेडिसिन फैमिली से बिलोंग करते हैं, इनके बेटे भी फार्मेसी में हैं और फार्मासिस्ट भी हैं, और ये मेडिसिन को बहुत अच्छी तरीके से जानते हैं। जैसे मैंने स्टार्ट में बताया है ना कि ताकत के लिए कौन कौन से विटामिन इस्तेमाल किए जाते हैं, और हमने ये जो फार्मूला बनाया है ताकत प्लस, ये अपनी जगह पर एक अक्सीर है, और ये इंशाल्लाह जो भी इस्तेमाल करेगा बिल्कुल जनाब बिल्कुल उन्हें पता चलेगा कि उनकी जिस्मानी कमजोरी खत्म हुई है। हमारा नंबर आप लोगों के पास है जिसके ऊपर आप लोग हमें SMS और कॉल कर सकते हैं, 03449363366। अच्छा जी मैसेज, अच्छा जी भाई, सलाम भाई, 2 महीने हुए हैं मैं केसन इस्तेमाल कर रहा हूँ, बहुत ही अच्छे हैं प्रोडक्ट। अच्छा जी पीछे भी उन्होंने लिखा है केसन शिफा दर्द का बोल रहे हैं, शुतुरमुर्ग तेल का बोल रहे हैं कि ये प्रोडक्ट मैं इस्तेमाल कर रहा हूँ पिछले 2 महीनों से और मुझे बहुत जबरदस्त अफाका मिल रहा है। इसलिए कि भाई वैसे तो कोई कमजोरी नहीं है, सिर्फ नींद नहीं आती है, तो सिर्फ इस वजह से इस्तेमाल कर सकते हैं, बिल्कुल कर सकते हैं, बिल्कुल कर सकते हैं। इसके अंदर जो जड़ी बूटियां हैं, जो अश्वगंधा है, सतावर है, या इसके अंदर सफेद मूसली, आप इसके फायदे नेट से उठाकर देखेंगे तो इससे आपकी नींद बहुत बेहतर होगी, आसाबी कमजोरी को भी ये खत्म करती है। तो आप रात को सोते वक्त 2-in-1 ये आपके लिए फार्मूला होगा कि जनाब एक तरफ तो आपको कमजोरी नहीं है लेकिन आपका तो हर वक्त ताकत से भरपूर रहना चाहिए, ठीक है जनाब, तो आप इस्तेमाल कर सकते हैं इसको, अगर आप अफोर्ड कर सकते हैं तो जरूर इसे इस्तेमाल कीजिएगा। पहाड़पुर में कहाँ कहाँ प्रोडक्ट हमारे मौजूद हैं, जो अभी चूंकि ये इनिशियल स्टेज है, ठीक है जनाब, और ऐसा ऐसा से प्रोडक्ट हमारी हफ्ते वाले दिन तक इंशाल्लाह हर किसी के पास जो है मुकम्मल तौर पर पहुंच जाएंगी, लेकिन इस वक्त इमरजेंसी तौर पर हमने जो पहाड़पुर में अपनी ये प्रोडक्ट भेजी है ताकत प्लस, वो हसीब जनरल स्टोर रंगपुर अड्डा, ठीक है जनाब, इसके अलावा हैदर मेडिकल स्टोर रंगपुर अड्डा, और अवेस जनरल स्टोर जनरल पोस्ट ऑफिस के सामने इनकी दुकान है। इन 3 मकामात के ऊपर आपको ये हमारा ताकत प्लस फार्मूला मिलेगा। एक कॉलर हमारे साथ हैं, उनको मौका दे रहे हैं। अस्सलाम वालेकुम।
2: वालेकुम सलाम
1: जनाब, कौन है हमारे साथ, नाम बताएंगे अपना?
2: जी खादिम फरूकी थे, मोहम्मद हसन गिरसल का।
1: गिरसल को लाला ने बैवे, ठीक है, से मैं के आवाज तो मैं कुत्ता करे लोगों ने नहीं लगती पई ते
2: के नंबर ते काल मैं तो कीती मैं ते तुसा तो प्रोग्राम शुरू दवे।
1: जी जी प्रोग्राम चलदा पिए त्रिया स्टेशन ते डेरा टांग ते पहाड़पुरी।
2: अच्छा देर ना लाना पिनो।
1: हाँ केसन का प्रोग्राम चल रहा पी ना
2: बिना को तोहफे देंदे खड़े हुए दुकानदार बैठे चीज आगे कोई तोहफा बड़ा होना
1: तो कोई मजे की गल दसा मैं अज मैं कुछ अपने प्रोडक्ट का एस्टिमेट लाया ते उन्दी मैं दुकानदारा दी परसेंटेज कह दी कुछ सारे प्रोडक्ट ऐसे ने कि मेरे को ज्यादा प्रॉफिट वाला है यकीन करो मैं हैरान थी गया मैं के भाई मैं कंपनी का मालिक इतने सारे रिसोर्सेस इतने इन्वेस्टमेंट इतना टाइम ते ओ बंदा जेरा कोई मेहनत ही नहीं करंदा पिया यानी के असा कस्टमर दा दिमाग ही ऐसा बढ़ा के भेजने ठीक है सही तो माइंड ऐसा बढ़ा के भेजने ते ओ मेरे को ज्यादा कमाना बैठा है वल्ला बिल्ला कुछ प्रोडक्ट ऐसे ने जन विच तुसा मेरे को जेरे दुकानदार हजरात है ना मेरे को ज्यादा फायदा तो आए
2: कंट्रोल आजमा सिरप मैं कई जागने बहुत सारे ते पहले बेचेदारियां ते होनी मेरे को मौजूद है हैदर खान।
1: अच्छा हैदर
2: खान
1: ठीक है
2: मेरा रब्ता उन्हें ना ले गिरसल मेरी दुकान है अल फरूकी जनरल स्टोर तो आ रहा है लिस्ट आया पे।
1: अच्छा ठीक है अल फरूकी जनरल स्टोर ਠੀਕ ਹੈ ਬਾਤ ਇਹ ਫਾਰਮੂਲਾ ਹੈਦਰ ਕੋ ਕਿਰਨ ਗਿਣ ਕੇ ਵੇਂਦੇ ਪਵੇ ਤਾਕਤ ਪਲਸ
2: ਮੈਂ ਕੱਲ ਪਰਸੋਂ ਖੜਾ ਰਿਹਾ ਤੇ ਕੇਸਨ ਵਾਲਾ ਜਿਹੜਾ ਖਾਣਾ ਹੈ ਨਾ ਉਹਦਾ ਖਾਲੀ ਪਿਆ ਮੈਂ ਕੋ ਗੇਲੇ ਦਿੱਤੇ ਸੀ ਕਿ ਮੈਂ ਆਰਡਰ ਦਿੱਤੀ ਖਾਣਾ ਲੇਕਿਨ ਭੇਜਦੇ ਨਹੀਂ ਪਏ
1: ਹਾਂ ਬਸ ਉਹ ਅਸਲ ਚ ਉਹਦਾ ਮਾਸ਼ਾਅੱਲਾ ਬਹੁਤ ਕੰਮ ਹੈ ਹੈਦਰ ਦਾ ਨਾ ਠੀਕ ਹੈ ਸਹੀ ਤਾਂ ਉਹ ਕੋ ਅਚਾਨਕ ਪਤਾ ਲੱਗਦਾ ਹੈ ਕਿ ਖਾਣਾ ਖਾਲੀ ਪੀ ਗਿਆ ਉਹ ਕੋ ਮੈਂ ਕਿ ਭਾਈ ਨਜ਼ਰ ਫੇਰੀ ਕਰੋ ਤਾਂ ਨਾਲ ਨਾਲ ਸਾਕੂ ਦਿਸੈਂਦੇ ਰਹੇ ਕੋ ਅਗਰ ਸਪਲਾਈ ਕੋ ਡਿਸਟਰਬਸ ਅਥੀ ਮੈਂ ਤਾਂ ਬਹੁਤ ਮੁਸ਼ਕਿਲ ਨਾਲ ਬਹੁਤ ਹਫਤੇ ਬਾਅਦ ਸਮਾਨ ਵੇਂਦਾ ਠੀਕ ਹੈ ਸਹੀ ਤਾਂ ਬਹਰਹਾਲ ਉਹਨਾਂ ਦੇ ਕੋਲ ਹੁਣ ਦੋ ਖਾਣੇ ਜਿਹੜੇ ਫੁੱਲ ਭਰੇ ਖੜੇ ਹੋ ਸਰ ਇਨਸ਼ਾਅੱਲਾ ਇਹ ਤਾਕਤ ਪਲਸ ਫਾਰਮੂਲੇ ਪਹੁੰਚ ਗਈ ਹੈ ਵੇਟ ਕਮ ਪੇਟ ਕਮ ਵੀ ਹੈ ਬਾਕੀ ਜਿੰਨੇ ਪ੍ਰੋਡਕਟ ਹੈ ਤੁਸੀਂ ਗਿਣ ਵੈਂਦੇ ਹੋ ਸੋ ਤਾਂ ਲੋਕ
2: ਇਸਤੇਮਾਲ ਬੜਪੂਰਾ ਸਾਂ ਉਤਗਣੇ ਸਾਂ ਤੇ ਸ਼ਬਰਾ ਉਸਤਾਦ ਕੇ ਚਾਣੇ ਨਾ ਕੋਲ ਤੇ ਇਜ਼ਾਲ ਤੇ ਸ਼ਾਨੀ ਮਰ ਵਾਕਿਫ ਤੇ ਸਿਆਣੇ ਇੱਕ ਬੈ ਗੁੱਤੇ ਇਹ ਕੇਸ ਕਣਾ ਕੋ ਗਿਰਸਲ ਦੇ ਇਲਾਕੇ ਵਿੱਚ ਹਾਸ਼ਤ ਵਾਲੀ ਮੌਜੂਦ ਹੋਵੇ
1: ਗਿਰਸਲ ਕੋ ਸਭ ਭੁੱਲ ਸਕਦੇ ਬਾਨੇ ਦਾ ਹਲਵਾ ਨਾਲ ਤੁਹਾਰੇ ਨਹੀਂ ਮਿਲਦਾ ਉਥੇ ਬਾਕੀ ਪ੍ਰੋਡਕਟ ਸਾਰੇ ਚਲਦੇ ਪੈਣ ਤੁਹਾਡੇ ਕੋਲ ਸਹੀ ਨੁਮਾਨ ਬਾਈ ਜਾਣਦੇ
2: ਮੁਲਾਕਾਤ ਚਲੋ
1: ਸਰ ਨਾਲ ਮੁਲਾਕਾਤ ਇਨਸ਼ਾਅੱਲਾ ਸ਼ਬਰ ਉਸਤਾਦ ਦੁਆਸੂਦ ਵਤਨ ਰਾਬਤਾ ਕਰੇ ਸੋ ਠੀਕ ਹੈ ਇਨਸ਼ਾਅੱਲਾ ਬਹੁਤ ਸ਼ੁਕਰੀਆ ਮੈਂ ਮਜ਼ਾਕ ਕਰ ਰਿਹਾ ਸਾ ਗਿਰਸਲ ਕੇ ਸਾਥ ਹੀ ਹੈ ਜਨਾਬ ਬਾਨੇ ਕਾ ਹਲਵਾ ਬੜਾ ਮਸ਼ਹੂਰ ਹੈ ਜਨਾਬ ਆਪ ਉਨਕੇ ਪਾਸ ਜਾਏ ਨਾ ਤਾਂ ਮੈਂ ਖੁਦ ਬਨਤਾ ਹੂੰ ਉਨਕਾ ਹਲਵਾ ਦੇਖਿਆ ਸ਼ਮਾ ਘੀ ਇਸਤੇਮਾਲ ਕਰਤਾ ਹੈ ਖਾਲਿਸ ਦੂਧ ਔਰ ਇਹ ਦੋ ਚੀਜ਼ਾਂ ਤਾਂ ਮੈਂ ਆਪਣੀ ਆਂਖੋਂ ਸੇ ਦੇਖੀ ਹੈਂ ਠੀਕ ਹੈ ਮੇਰੇ ਸਾਹਮਣੇ ਇੱਕ ਕੜਾਈ ਬਨ ਕੇ ਤਿਆਰ ਹੋਈ ਦੂਸਰੀ ਉਹ ਡਾਲਨੇ ਲਗਾ ਤਾਂ ਹਮਨੇ ਉਸਕਾ ਥੋੜਾ ਸਾ ਦੇਖ ਲਿਆ ਖਾਲਿਸ ਦੂਧ ਸ਼ਮਾ ਘੀ ਸੇ ਬਣਾ ਰਹਾ ਥਾ ਤੋ ਅੱਛੀ ਚੀਜ਼ੇ ਖੁਦ ਬਖੁਦ ਐਡਵਰਟਾਈਜ਼ ਹੋ ਜਾਤੀ ਹੈ ਜੀ ਅਸਲਾਮੁ ਅਲੈਕੁਮ
0: ਵਾਲੇਕੁਮ ਸਲਾਮ ਜਲਾਬ ਠੀਕ ਠਾਕ ਹੋ
1: ਸਹੀ ਅਲਹਮਦੁਲਿਲਾ ਅੱਲਾ ਦੇ ਕਰਮ ਹੈ ਠੀਕ ਠਾਕ ਤੁਸੀਂ ਸੁਣਾ ਸੋ ਠੀਕ ਠਾਕ ਵੇ ਚਾਚਾ ਫਤਿਹ ਖਾਨ ਤੋਂ ਆਦੇ ਮੈਂ ਕੋ ਤਾਕਤ ਵਾਲਾ ਫਾਰਮੂਲਾ ਚਾਹੀਦਾ ਤਾਕਤ ਪਲਸ ਇਹ ਕਿਉਂ ਕੋ ਨੀ ਰਾਜ ਗਫੂਰ ਕੋਲ
0: ਬਸ ਰਾਜ ਗਫੂਰ ਦੀ ਆਪਣੀ ਰਾਜ ਗਫੂਰ
1: ਮਾਲ ਖਤਮ ਥੀ ਵਜੇ ਠੀਕ ਹੈ ਸਾਨੂੰ ਘੁੰਮਣ ਵਾਲੀ ਕਰ ਦਿੱਤਾ ਪਏ ਸਾਰੇ ਪ੍ਰੋਡਕਟ ਪਤਾ ਹੋਵੇ
0: ਤੁਹਾਨੂੰ
1: ਅੱਛਾ ਠੀਕ ਹੈ ਨਾਸਿਰ ਬਲੋਚ ਕੋ ਵੀ ਬਸ ਕੋਈ ਬੰਦਾ ਫੋਰਨ ਭੇਜੋ ਕਿਉਂਕਿ ਬਹੁਤ ਸਾਰੇ ਲੋਕ ਇੰਤਜ਼ਾਰ ਵਿੱਚ ਹੋ ਸਨ ਕਿਉਂਕਿ ਅਨਾਊਂਸ ਥੀ ਗਿਆ ਕਿ ਵੀ ਸਾਰਾ ਸੇਲ ਪੁਆਇੰਟ ਜਿਹੜੇ ਪੰਜ ਗਿਰਾਈ ਦੇ ਵਿੱਚ ਹੈ ਤਾਂ ਉੱਥੇ ਪ੍ਰੋਡਕਟ ਪਹੁੰਚਣੀ ਚਾਹੀਦੀ ਹੈ ਨਾ ਸਾਰੀ ਜੁਮੇ ਤੇ ਬੰਦਾ ਆਂਦਾ ਵਹਿੰਦਾ ਹੋਵੇ ਜੁਮਾ ਜੁਮੇਰਾਤ ਕੱਲੇ
0: ਤੁਹਾਡੇ
1: ਕੋਲ ਸਾਰੇ ਜਿਹੜੇ ਹੈਲਥ ਦੇ ਪ੍ਰੋਡਕਟ ਕਿੰਨਾ ਬਹੁਤ ਚੱਲਦੇ ਪੈਣ ਜਿਵੇਂ ਸਾਡਾ ਹਾਜ਼ਮਾ ਕੰਟਰੋਲ ਸੀਰਪ ਹੈ ਵੇਟ ਕਮ ਪੇਟ ਕਮ ਜਾਂ ਸ਼ਿਫਾਏ ਦਰਦ ਤੇਲ ਜਿਵੇਂ ਕਿਸਮ ਦਾ ਤਾਂ ਇਹ ਵੀ ਇੱਕ ਬਹੁਤ ਹੀ ਜ਼ਰੂਰੀ ਸ਼ੈ ਹੈ ਜਿਹੜੀ ਅਸੀਂ ਗਿਣ ਕੇ ਆ ਗਏ ਮੈਂ ਤੁਹਾਨੂੰ ਕਹਦਾ ਪਿਆ ਕਿ ਸਾਰਿਆਂ ਕੋਲ ਜ਼ਿਆਦਾ ਤੁਹਾਡੇ ਕੋਲ ਇਹੋ ਸ਼ੈ ਵਿਕ ਸੀ ਇੱਕ ਬੰਦੇ ਕੋ ਸਿਰਫ ਪੀਵਣ ਦੇ ਰਹੇ ਹੋ ਜਲੇ ਇਸਤੇਮਾਲ ਕਰੇ ਸੀ ਤੇ ਬਾਅਦ ਦੱਸਿਆ ਸੀ ਨਾ ਕਿ ਮੇਰੀ ਜਾਨ ਕਿਵੇਂ ਜਾਨ ਆਈ ਹੈ ਤੇ ਇਨਸ਼ਾਅੱਲਾ ਸਭ ਕੋਲ ਜ਼ਿਆਦਾ ਲੋਕ ਤੁਹਾਡੇ ਕੋਲ ਕੇਸਨ ਦੀ ਤਾਕਤ ਫਾਰਮੂਲਾ ਮੰਗਦੇ ਵਧੇ ਸਨ ਤਾਕਤ ਪਲੱਸ ਮੰਗਦੇ ਵਧੇ ਸਨ ਰਾਜਾ ਗਫੂਰ ਹਮਾਰੇ ਸਾਥ ਮੌਜੂਦ ਹੈ ਜਨਾਬ ਔਰ ਦੋ ਬੰਦੇ ਇਹਨਾਂ ਨੇ ਪਕੜੇ ਹੋਏ ਜੋ ਕਮਜ਼ੋਰ ਹੈ
3: ਹਰ ਦਿਨ ਖੁਸ਼ੀ
1: ਜੀ ਜਨਾਬ ਕੇਸਨ ਕੇ ਹੇਅਰ ਆਇਲ ਕੇਸਨ ਕਾ ਸ਼ੈਂਪੂ ਸਾਰੀ ਚੀਜ਼ ਹੈ ਲੇਕਿਨ ਹਮਾਰੇ ਲਾਂਚਿੰਗ ਡੇਜ਼ ਚੱਲ ਰਹੇ ਹੈ ਜਿਸਮੇ ਹਮ ਨੇ ਪ੍ਰੋਡਕਟ ਆਪ ਲੋਗੋਂ ਕੇ ਲਈ ਲਾਂਚ ਕੀ ਹੋਏ ਕੇਸਨ ਕਾ ਤਾਕਤ ਪਲਸ ਫਾਰਮੂਲਾ ਇੱਕ ਔਰ ਕਾਲਰ ਹੈ ਹਮਾਰੇ ਸਾਥ ਜੀ ਅਸਲਾਮ ਵਾਲੇਕੁਮ
0: ਅਸਲਾਮ ਵਾਲੇਕੁਮ ਵਰਹਮਤੁਲਲਾ
1: ਜੀ ਵਾਲੇਕੁਮ ਅਸਲਾਮ ਵਰਹਮਤੁਲਲਾ
0: ਮੋਹਤਰਮ ਖਲੀਲ ਬੇਟਾ ਕੀ ਹਾਲ ਹੈ
1: ਅਲਹਮਦੁਲਿਲਾ ਸਹੀ ਅੱਲਾ ਦੇ ਕਰਮ ਹੈ ਕੌਣ ਇਨਸਾਨ ਨਾਲ ਨਾ ਸ਼ਰੀਫ ਦੱਸੋ ਆਪਣਾ
0: ਕਾਰੀ ਜਵੇਦ
1: ਕਾਰੀ ਜਵੇਦ ਸਾਹਿਬ ਕਿਵੇਂ ਹਾਲ ਹੈ ਸਾਹਿਬ ਠੀਕ ਠਾਕ?
0: ਅਲਹਮਦੁਲਿਲਾ ਬਿਲਕੁਲ ਘੜੀਆ ਤੇ
1: ਪ੍ਰੋਗਰਾਮ ਸੁਣਦੇ ਬੈਠੇ ਬੈਠੇ ਠੇਠੇ ਮੌਸਮ
0: ਪ੍ਰੋਗਰਾਮ ਦਾ ਯਾਰ ਮੂੰਹ ਮਜ਼ਾ ਨਾ ਪੇ ਲੇਕਿਨ ਇਹ ਕਿਤੋਂ ਮਿਲ ਸੀ ਜਿਹੜਾ ਫਾਰਮੂਲਾ ਤੁਸੀਂ ਹੁਣ ਬਣਾਇਆ ਤਾਕਤ ਆਲਾ ਅਸਾਂ ਦਾ ਮੰਦੇ ਤੇ ਸਾ ਕੋ ਤਾਂ ਬਹੁਤ ਜ਼ਰੂਰੀ ਹੈ
1: ਕਾਰ ਦੇ ਵਾਸਤੇ ਤੇ ਸਰ ਬਹੁਤ ਹੀ ਜ਼ਰੂਰੀ ਹੈ ਤੇ ਤੁਸੀਂ ਅਵੇਸ਼ ਭਾਈ ਕੋਲ ਪੁੱਛੋ ਠੀਕ ਹੈ ਸਹੀ ਅਵੇਸ਼ ਭਾਈ ਅਵੇਸ਼ ਟ੍ਰੇਡਰ ਜੇ ਕੋਲ ਤੁਸੀਂ ਵਹਿੰਦੇ ਰਹਿੰਦੇ ਵੇ ਜਨ ਕੋਲ ਹਾਜ਼ਮਾ ਕੰਟਰੋਲ ਗਿੰਦੇ ਵੇ
0: ਜੀ ਜੀ ਬਿਲਕੁਲ ਵਹਿੰਦੇ ਰਹਿੰਦੇ ਕੰਮ
1: ਪੇਟ ਕੰਮ ਗਿੰਦੇ ਵੇ ਤੇ ਤਾਕਤ ਆਲਾ ਪਲੱਸ ਫਾਰਮੂਲਾ ਜਿਹੜਾ ਸਾਰਾ ਹੈ ਇਹ ਵੀ ਸਹੀ ਤੁਸੀਂ ਉਹਨਾਂ ਦੇ ਕੋਲ ਗਿਣ ਸਕਦੇ ਵੇ ਉਹਨਾਂ ਦੇ ਕੋਲ ਪਹੁੰਚ ਗਿਆ ਵੇ ਕਲੋਕਾ ਪਹੁੰਚਾ ਪਈ ਹੈ ਪਹਾੜਪੁਰੀ ਚ
0: ਅੱਛਾ ਪਹੁੰਚਾ ਪਈ ਹੈ
1: ਹਾਂ ਪਹੁੰਚਾ ਪਈ ਹੈ ਤੇ ਇੱਕ ਤੁਹਾਡੇ ਦੁੱਧ ਤੁਹਾਡੇ ਘਰ ਦਾ ਹੈ ਜਾਂ ਬਾਹਰੋਂ ਮੰਗਵਾਉਂਦੇ ਹੁੰਦੇ ਵੇ
0: ਜੀ
1: ਦੁੱਧ ਮੈਂ ਕਿ ਤੁਹਾਡੇ ਆਪਣੇ ਘਰ ਦਾ ਹੈ ਜਾਂ ਬਾਹਰੋਂ ਖਰੀਦ ਕੇ ਲੈਂਦੇ ਹੁੰਦੇ ਵੇ
0: ਨਹੀਂ ਬਾਹਰੋਂ ਖਰੀਦ ਸੁਣਾ ਉਤੋਂ
1: ਅੱਛਾ ਖਰੀਦ ਬਾਹਰੋਂ ਖਰੀਦਦੇ ਹੁੰਦੇ ਵੇ ਦੁੱਧ ਚਲੋ ਕੋਈ ਨਹੀਂ ਰਾਤ ਕੋ ਅੱਧੇ ਗਿਲਾਸ ਦੇ ਵਿੱਚ ਰਹਿਣਾ ਇਹਦੇ ਦੋ ਚਮਚ ਮਿਕਸ ਕਰਕੇ ਅੱਛੇ ਤਰੀਕੇ ਤੇ ਪੀ ਕੇ ਨਾ ਮਾਵਾ ਸੁਮ ਵਨੋ ਵਤ ਮਿੱਠੀ ਨੀਂਦਰ ਤੇ ਹੁੰਦੀ ਮਿੱਠੇ ਮਿੱਠੇ ਖਾਬ ਤੇ ਖਿਆਲਾਤ ਤੇ ਇਨਸ਼ਾਅੱਲਾ ਜੇ ਉੜਸੋ ਤਾਂ ਪੁਰਜੋਸ਼ ਹੋ ਸੋ ਤੇ એનર્ਜੀ ਵੀ ਹੋਸੀ ਤੇ ਤਾਕਤੀ ਤੇ ਇੱਕ ਤਬਦੀਲੀ ਮਹਿਸੂਸ ਕਰੋ ਸੋ ਤਬਦੀਲੀ ਆਪਣੇ ਜਿਸਮ ਵਿੱਚ ਇੱਕ ਤਬਦੀਲੀ ਮਹਿਸੂਸ ਕਰੋ ਸੋ ਇਨਸ਼ਾਅੱਲਾ
0: ਇਨਸ਼ਾਅੱਲਾ ਇਨਸ਼ਾਅੱਲਾ ਮੈਂ ਜੇ ਸਹੀ ਤੁਸੀਂ ਦੱਸਿਆ ਨਵੀਂ ਪਾਵਣ ਵਾਲੀ ਆ
1: ਹਾਂ
0: ਇਹ ਮੈਂ ਵੈਸੇ ਬਣਾ ਕੇ ਘਰ ਰੱਖੀ ਹੋਈ ਪਾਊਡਰ ਯਾਨੀ ਕਿ ਬਣਾ ਕੇ ਨਾ ਉਹ ਮੈਂ ਦੁੱਧ ਹੀ ਘਰ ਤੇ ਪੀਣਾ ਤੇ ਇਹ ਬਣਾ ਬਣਾਇਆ ਜਿਹੜਾ ਮਿਲ ਗਿਆ ਤਾਂ ਇਹ ਸਭ ਤੋਂ ਬਿਹਤਰ ਹੈ ਨਾ
1: ਸਭ ਤੋਂ ਬਿਹਤਰ ਹੈ ਇਹ ਤੁਹਾਡੇ 13 ਸ਼ੀਆਂ ਦੇ ਸਨ 13 ਅਜਜ਼ਾ ਇਹਦੇ ਵਿੱਚ ਸ਼ਾਮਿਲ ਹਨ ਠੀਕ ਹੈ ਜਨਾਬ ਤਾਕਤ ਬਖਸ਼ ਜਿਹੜੇ ਕਮਜ਼ੋਰੀ ਨੂੰ ਖਤਮ ਕਰਨ ਵਾਲੇ ਸ਼ੀਆਂ ਜਿਹੜੀ ਬੂਟੀਆਂ ਹਨ ਚਾਹੇ ਇਹਨਾਂ ਮਗਜ਼ੀਆਤ ਹਨ ਨਾ ਇਹ ਤੋਂ ਅੱਛੇ ਤਰੀਕੇ ਪਤਾ ਹੋ ਸੀ ਕਿ ਕਿਵੇਂ ਕਮਜ਼ੋਰੀ ਖਤਮ ਕਰੇ ਦੇਣ ਤੇ ਉਹਦੇ ਨਾਲ ਐਸੇ ਇਨਗਰੀਡੀਅੰਟ ਵੀ ਸ਼ਾਮਿਲ ਹਨ ਜਿਹੜੇ ਤੁਹਾਡੇ ਹਾਜ਼ਮੇ ਨੂੰ ਵੀ ਨਾਲ ਸੈਟ ਰੱਖੇ ਸਨ ਸਹੀ ਇਨਸ਼ਾਅੱਲਾ
0: ਇਨਸ਼ਾਅੱਲਾ ਇਨਸ਼ਾਅੱਲਾ
1: ਠੀਕ ਹੈ ਸਹੀ ਤਾਂ ਟਾਈਮ ਨਾਲ ਪਹੁੰਚੋ ਇਹਨਾਂ ਕੋਲ ਪਹਿਲਾਂ ਕਿ ਖਤਮ ਥੀ ਵਜੇ
0: ਠੀਕ ਹੈ ਮੈਂ ਤਾਂ ਹੁਣੇ ਫੋਨ ਕਰੇਨਾ ਬਚਲੇ ਦੋ ਤੇ ਚਾਹ ਗਿਆ ਸੀ
1: ਠੀਕ ਹੈ ਸਰ ਬਹੁਤ ਮਿਹਰਬਾਨੀ ਕਰੀ ਸਰ ਬਹੁਤ ਮਿਹਰਬਾਨੀ
0: ਦੁਆਵਾਂ ਯਾਦ ਰੱਖਿਆ
1: ਓਕੇ ਜਨਾਬ ਥੈਂਕ ਯੂ ਸੋ ਮਚ ਅੱਛਾ ਕੁਝ ਲੋਕ ਜੋ ਹੁੰਦੇ ਨਾ ਕੁਝ ਲੋਕ ਅਬ ਬੜੇ ਸਿਆਣੇ ਹੋਤੇ ਹੈ ਔਰ ਉਨਕੋ ਸਮਝ ਹੋਤੀ ਹੈ ਇਨ ਚੀਜ਼ੋਂ ਕੀ ਔਰ ਵਾਪਸ ਸਾਰੀਓਂ ਕੇ ਪਾਸ ਜਾਤੇ ਹੈ ਔਰ ਐਸਾ ਬੱਚੋਂ ਕੇ ਲੀਏ ਅਕਸਰ ਬਨਵਾ ਕੇ ਰੱਖਤੇ ਹੈ ਐਸੀ ਤਾਕਤ ਬਖਸ਼ ਗਿਜ਼ਾਏਂ ਜੋ ਹੋਤੇ ਹੈ ਨਾ ਵੋ ਅਕਸਰ ਆਪਣੇ ਬੱਚੋਂ ਕੇ ਲੀਏ ਘਰ ਮੇਂ ਬਣਾ ਕਰ ਰੱਖਤੇ ਹੈ ਬੜੋਂ ਕੇ ਲੀਏ ਵੀ ਬਣਾ ਕਰ ਰੱਖਤੇ ਹੈ ਔਰ ਗਾਹੇ ਬਗਾਏ ਦੂਧ ਕੇ ਸਾਥ ਜੋ ਹੈ ਉਨਕੋ ਇਸਤੇਮਾਲ ਕਰਤੇ ਹੈ ਤੋ ਜੈਸੇ ਕਿ ਜਵੇਦ ਕਾਰੀ ਸਾਹਿਬ ਹੈ ਯਾ ਨਜ਼ਰ ਹਸਨ ਹੈ ਆਪ ਜੈਸੇ ਮੈਨੇ ਫਾਰਮੂਲਾ ਬਤਾਇਆ ਨਾ ਕਿ ਇਸਕੇ ਅੰਦਰ
3: It's 5 o'clock. Hourly time check is brought to you by Radio Aman. Jwan Rang Aman. You are listening Radio Aman Network.
4: We got more hits for you, so stay tuned.
3: 88.4 FM.
5: You are listening Radio Aman 88.4 Tang. Stay tuned with us.
6: Zwana, diya suchuno ke naaste khudai de kher kade.
7: Rafi jani, zada me khafawi, waana machi awaz de naastum, da jwanna me zrat aur shwe, der pareshan ayam.
6: Oho, pareshana ke ghe wale, da khud da tension, depression aw anxiety alamat ti.
7: Rafi jani,